0: ਲਿਆ ਜੀ, ਇਹ ਤਾਂ ਸੁਣਿਆ ਹੈ ਲੋਕ ਗੀਤ
1: ਕਨੇ ਊਣ ਕਰਨੀ ਅਗਲੀ ਗੱਲ ਬਾਤ ਤੀਆਂ ਜੀ। ਤੁਹਾਨ ਚ ਪਤਾ ਹੀ ਆ ਕਿ ਟਾਈਮਾਂ ਟਾਈਮਾਂ ਪਰ ਜੇ ਅਸੀਂ ਆਹਾਂ ਤੋਹਾਂ ਤਾਂ ਜੇ ਅਸੀਂ ਨਵੀਆਂ ਨਵੀਆਂ ਜਾਣਕਾਰੀਆਂ ਲੈਣੇ ਆਉਂਦੇ ਤਾਂ ਵੀ ਇਹ ਕੜਗੇ ਦੇ ਚੱਲਦੇ ਹੋਏ ਅੱਜ ਹਾਂ ਜਿਸ ਵਿਸ਼ੇ 'ਚ ਲੈਣੇ ਜੇ ਅਸੀਂ ਹਾਜ਼ਰ ਹੋਈ ਦੇ ਵੈਸੇ ਆ ਪ੍ਰਕਿਰਤਿਕ ਖੇਤੀ ਮਿਸ਼ਨ ਕਨੇ ਇਸ ਨਾਲ ਜੁੜਦੇ ਜਿਹੜੇ ਪ੍ਰਗਤੀਸ਼ੀਲ ਕਿਸਾਨ ਹੈ ਲਲਿਤ ਕਾਲੀਆ ਹੋਰਾਂ ਗਾਉਂ ਹਰਨੇੜ ਬਲਾਕ ਬੰਸਣ ਜ਼ਿਲ੍ਹਾ ਹਮੀਰਪੁਰ ਦੇ ਸਹਿ ਇਸ ਟਾਈਮ ਆਹਾਂ ਦੇ ਸਟੂਡੀਓ ਵਿੱਚ ਹਾਜ਼ਰ ਹੈ ਤਾਂ ਸਾਰੇ ਤੋਂ ਪਹਿਲਾਂ ਤੁਹਾਡਾ ਆਹਾਂ ਦੇ ਸਟੂਡੀਓ ਵਿੱਚ ਬੜਾ ਬੜਾ ਸਵਾਗਤ ਆ।
2: ਹਾਂਜੀ ਸਾਰੇ ਭਾਈ ਬਹਿਣਾਂ ਜੋ ਮੇਰਾ ਨਮਸਕਾਰ।
1: ਤਾਂ ਦੇਖੋ ਸਾਰੇ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਤੇ ਇਹ ਪੁੱਛਣਾ ਚਾਹੁੰਦੀ ਕਿ ਇਹ ਜਿਹੜੀ ਪ੍ਰਕਿਰਤਿਕ ਖੇਤੀ ਨਾ ਵੀ ਇਹ ਨੇ ਤੁਸੀਂ ਕਦੀ ਕਿਤੇ ਜੁੜੇ?
2: ਹਾਂ ਇਹ ਖੇਤੀਆਂ ਨੇ 2019 ਤੇ ਜੁੜੇ ਇੱਕ ਟ੍ਰੇਨਿੰਗ ਆਹਾਂ ਵਿਭਾਗ ਦੀ ਤਰਫਾ ਤੇ 6 ਦਿਨਾਂ ਦੀ ਪਾਲਮਪੁਰ ਯੂਨੀਵਰਸਿਟੀ ਚ ਲਈ ਥੀ ਜਿਹੜਾ ਜਹਾਂ ਆਤਮਾ ਕ੍ਰਿਸ਼ੀ ਵਿਭਾਗ ਹੈ ਉਸਦੀ ਤਰਫਾ ਤੇ। ਤਾਂ ਪ੍ਰਕਿਰਤਿਕ ਖੇਤੀ ਜੇ ਆਹਾਂ ਜੋ ਥੋੜਾ ਜਾਣਕਾਰੀ ਮਿਲੀ ਤਾਂ ਤੀਆਂ ਟ੍ਰੇਨਿੰਗਾਂ ਵਿੱਚ ਮਿਲੀ ਜਿਹੜੀ ਜਹੀ ਟ੍ਰੇਨਿੰਗ ਲਈ ਸੇ ਆਹਾਂ ਜੋ ਨਿਸ਼ੁਲਕ ਮਿਲੇ ਆਹਾਂ ਜੋ ਆਉਣੇ ਜਾਣੇ ਦਾ ਖਰਚਾ ਮਿਲਿਆ ਰਹਿਣੇ ਦਾ ਖਾਣਾ ਪੀਣਾ ਜੋ ਥਾ ਸਾਰਾ ਸਰਕਾਰ ਦੀ ਤਰਫਾ ਤੇ।
1: ਜੀ ਤਾਂ ਦੇਖਾ ਆਣ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਕਿ ਇਹ ਜਿਹੜੀ ਪ੍ਰਕਿਰਤਿਕ ਖੇਤੀ ਨਾ ਵੀ ਇਹ ਦੇ ਤੁਹਾਨੂੰ ਜੋ ਕਿਆ ਕਿਆ ਫਾਇਦੇ ਮਿਲੇ ਵੀ?
2: ਜਿਉਂ ਜਿਹੇ ਇਹ ਖੇਤੀ ਸ਼ੁਰੂ ਕੀਤੀ ਉਸ ਖੇਤੀ ਜੋ ਸ਼ੁਰੂ ਕਰਨੇ ਵਾਸਤੇ ਆਹਾਂ ਦੀ ਜਿਹੜੀ ਜਹਰੀ ਦੇਸੀ ਗਾਏ ਥੀ ਹਜੇ ਲੋਕ ਬਿਲਕੁਲ ਹਜੇ ਛੱਡੀ ਚੁੱਕੀ ਰਹੇ ਥੇ ਦੇਸੀ ਗਾਏ ਜੋ ਪਹਾੜੀ ਗਾਏ ਜੋ ਹੈ ਤੀ ਹਜੇ ਬੋਲਦੇ ਤਾਂ ਤਿਹਰਾ ਹੋਣਾ ਬੜਾ ਜ਼ਰੂਰੀ ਹੈ।
1: ਜੀ ਜੀ
2: ਤਾਂ ਇਸ ਵਾਸਤੇ ਸਾਰੇ ਦੇ ਪਹਿਲੇ ਤਾਂ ਫਿਰ ਜਿਉਂ ਜਹਾਂ ਖੇਤੀ ਸ਼ੁਰੂ ਕੀਤੀ ਤਾਂ ਇਸ ਦੇ 5-6 ਮਹੀਨੇ ਬਾਅਦ ਫਿਰ ਵਿਭਾਗ ਦੀ ਤਰਫਾ ਤੇ ਆਹਾਂ ਜੋ 30,000 ਰੁਪਇਆ ਜੋ ਹੈ ਸਾ ਗਾਏ ਵਾਸਤੇ ਮਿਲਿਆ ਉਸ ਵਿੱਚ 25,000 ਰੁਪਇਆ ਜੇ ਥਾ ਤਾਂ ਗਾਏ ਜੋ ਜਿਹੜੀ ਕੀਮਤ ਥੀ 50% ਸਹਿ ਮਿਲਿਆ ਹਾਂ ਜੋ ਕਹਿੰਦੇ 5,000 ਰੁਪਇਆ ਤਿਸ ਜੋ ਲਿਆਣੇ ਰਾ ਜੇ ਕਿਰਾਇਆ ਥਾ ਵਿਭਾਗ ਦੀ ਤਰਫਾ ਤੇ ਸਹਿ ਮਿਲਿਆ।
1: ਅੱਛਾ
2: ਹਾਂਜੀ ਹਾਂਜੀ ਹਾਂਜੀ। ਅਬ ਸੇ ਜੀ ਆਹਾਂ ਇਸ ਚ ਖਾਦ ਤਿਆਰ ਕਰਨੀ ਜੀ ਹਾਂ ਜੀ ਜੀਵਾ ਮ੍ਰਿਤ ਬੋਲਾਇਆ ਸੀ ਤਿਸੋ ਸੇ ਜੇ ਗਾਇਰੇ ਗੂੰਤਰਾ ਨੇ ਕਨੇ ਗੋਬਰਾਂ ਨੇ ਤਿਆਰ ਹੋਣਾ ਕਨੇ ਤਿਸ ਚ ਥੋੜਾ ਗੁੜ ਬੇਸਣ ਕਨੇ ਇੱਕ ਪਿਪਲਾ ਥੱਲੇ ਰੀ ਮਿੱਟੀ ਜੀ ਹੈ ਸਹਿ ਆਹੀ ਤਿੱਥਾ ਤੇ ਤਿਸ ਚ ਭਾਵੇਂ 5 ਚੀਜ਼ਾਂ ਪਾਣੀਆਂ ਇਹ ਕਨੇ ਸਹਿ ਸਰਦੀਆਂ 'ਚ ਜੀ ਹੈ ਤਾਂ 7 ਤੇ 8 ਦਿਨਾਂ 'ਚ ਤਿਆਰ ਹੋਵਾਂ ਕਨੇ ਗਰਮੀਆਂ 'ਚ ਜੀ ਹੈ ਤਾਂ ਸਹਿ 3 ਦਿਨਾਂ 'ਚ ਤਿਆਰ ਹੋ ਜਾਂ।
1: ਅੱਛਾ
2: ਮਤਲਬ ਸਰ ਜੀ ਆਹਾਂ ਯੂਰੀਆ ਖਾਦ ਦੇ ਤੀਸਰੀ ਜਗ੍ਹਾ ਆਹਾਂ ਜੀਵਾਮ੍ਰਿਤ ਦੇਣਾ ਆਪਣੇ ਖੇਤਰਾਂ 'ਚ ਤਿਸੋ ਆਹਾਂ ਮਤਲਬ ਪ੍ਰਾਕਿਰਤਿਕ ਖੇਤੀ 'ਚ ਜੇ ਆਹਰੀ ਖਾਦ ਹੈ ਸਾਰਿਆਂ ਦੇ ਵੱਡੀ ਸਹਿ ਆਹਾਂ ਦੀ ਜੀਵਾਮ੍ਰਿਤ ਹੈ।
1: ਅੱਛਾ
2: ਜੀ ਜੇ ਗਾਏ ਲੰਦੀ ਪਹਿਲੇ ਅਸੀਂ ਤਿਸ ਤੋਂ ਬਾਅਦ ਫਿਰ ਅਗਰ ਸਰ ਜੀ ਆਹਾਂ

0: अच्छा जी, नौकरी पेशे वाले हन विच वर्ग आहां दा कुछ ऐसा है प्राकृतिक खेती करना चाहे, क्योंकि रोटी तो सारे खानी मतलब, और प्राकृतिक खेती च जिहड़ा उत्पाद है सह भी सारे टोलना चाहे, तो कुछ एक अहां दे बच्चे बाहर पढ़ा दे घर हैं तिना दे सियाने हैं ना, ये तिना भी खेती करनी है, तो तिना वास्ते सरकार ने क्या कीता जिहड़ा जहां दा राष्ट्रीय प्राकृतिक खेती मिशन शुरू कीता, तो इस चा तिने जगह जगह कलस्टर तैयार किए। कलस्टर एड़े तैयार किए भी एड़े एरिया लै तिने तिथि जे राज्य सरकार की तरफा ते जे अहां दा 2018 ते शुरू हुई थी ना प्राकृतिक खेती, तो तीसरा बेनिफिट तिना जो जे नहीं मिली रहा सर लोग फिर इस राष्ट्रीय प्राकृतिक खेती मिशन च जोड़ी ते मतलब।
1: अच्छा।
0: और तिना जतियां जे मन्ने कुसी च 8 गांव ले कुसी च 10 गांव ले ले, ਤਾਂ ਤਿੰਨਾਂ ਜੋ ਇੱਕ ਕਲਸਟਰ ਦਾ ਰੂਪ ਧਾਰਨ ਕੀਤਾ, ਮਤਲਬ ਤੁਸੀਂ ਨਾ ਕਲਸਟਰ ਦਾ ਨਾਂ ਦੇ ਤਿਆ ਭਈ ਇਹ ਤਿੰਨਾਂ ਜੇ ਇਸ ਵਕਤ ਹੁੰਦਾ ਜੇ ਆਹਰੀ ਪੰਚਾਇਤੀ 'ਚ ਸ਼ੁਰੂ ਕੀਤਾ ਇਹ ਕੰਮ, ਆਹਰੇ ਗਾਵਾਂ 'ਚ ਛੱਡੀ ਨੇ ਬਾਕੀ ਆਹਰੇ ਜਿਹੜੇ ਜੇ 6-7 ਗਾਂਵ ਸਾਰੇ ਛੋਟੇ ਵੱਡੇ ਤਿੰਨਾਂ ਮਿਲਾਈ ਨੇ ਬਫੜੀ ਕਲਸਟਰ ਦਾ ਨਾਂ ਦੇ ਤਿਆ ਤਿੰਨੇ।
1: ਅੱਛਾ।
0: ਭਈ ਅਰਨੇਡ ਜੋ ਤਾਂ ਬੈਨੀਫਿਟ ਪਹਿਲੇ ਮਿਲਿਆ ਥਾ, ਲੇਕਿਨ ਇਹ ਜੇ ਬਾਕੀ ਚੌਂ ਤਰਫਾਂ ਦੇ ਲੋਕ ਏ ਇਹਨਾਂ ਜੋ ਵੀ ਪ੍ਰਾਕਤੀ ਖੇਤੀਆਂ ਨੇ ਜੋੜਨਾ, ਤਾਂ ਤਿੰਨਾਂ ਜੋ ਦਿੱਤਿਆ ਨਾਂ ਬਫੜੀ ਕਲਸਟਰ। ਔਰ ਉਸ ਵਿੱਚ ਕਿਆ ਕੀਤਾ ਤਿੰਨੇ ਵੀ ਇੱਕ ਜਿਵੇਂ ਜੇ ਤਿਸ ਵਾਰ ਜੇ ਦੇਸੀ ਗਾਏ ਹੈ ਸਜੇ 4-5 ਸਾਲਾਂ 'ਤੇ ਪਹਿਲ ਕਾ ਕੰਮ ਕਰੇ ਕਰਾਂ, ਕੋਈ ਵੀ ਕਿਸੇ ਵੀ ਕਲਸਟਰ 'ਚ ਸਾਰੇ ਕਲਸਟਰਾਂ ਦੀ ਗੱਲ ਕਰਾਂ ਤਾਂ ਮੈਂ, ਤਿੰਨਾਂ ਸਾਰਿਆਂ ਕਲਸਟਰਾਂ 'ਚ ਤਿੰਨੇ ਕਿਆ ਕੀਤਾ ਵੀ ਇੱਕ ਇੱਕ ਆਦਮੀ ਜਿਹੜਾ ਦੇਖਿਆ ਤਿਸ ਵਾਰ ਜੇ ਆਪਣੀ ਦੇਸੀ ਗਾਏ ਹੈ ਆਪਣਾ ਸੈ ਤਿਆਰ ਕਰਾ ਦਾ ਜਿਹੜੀ ਖਾਦੀ ਵੀ ਬਣਾ ਦਾ ਫਿਰ ਸੈ ਦਵਾਈ ਵੀ ਬਣਾ ਦਾ, ਤਿਸੋ ਇੱਕ ਤਿੰਨੇ ਇੱਕ ਇੱਕ ਲੱਖ ਰੁਪਏ ਦੀ ਅਨੁਦਾਨ ਰਾਸ਼ੀ ਪ੍ਰਦਾਨ ਕੀਤੀ
1: ਜੀ। ਪਰ ਇਹ ਅਨੁਦਾਨ ਰਾਸ਼ੀ ਜੀ ਹੈ ਕਿਸ ਤਾਂ ਪ੍ਰਦਾਨ ਕੀਤੀ?
0: ਹਾਂ, ਇਹ ਜੀ ਅਨੁਦਾਨ ਰਾਸ਼ੀ ਤਿੰਨੇ ਇਸ ਕਰਨੇ ਕੀਤੀ ਵੀ ਅਬ ਸਰਕਾਰ ਦਾ ਉਦੇਸ਼ ਹੈ ਵੀ ਸਾਰਿਆਂ ਜੋ ਇਹ ਖੇਤੀਆਂ ਨੇ ਜੋੜਨਾ
1: ਜੀ।
0: ਤਾਂ ਮੈਂ ਪਹਿਲਾਂ ਵੀ ਦੱਸਿਆ ਵੀ ਤੀਆਂ ਜਿਹਾਂ ਦੇ ਕੁਛ ਲੋਕ ਹਨ ਸੇ ਜੇ ਨੌਕਰੀ ਕਰਦੇ
1: ਜੀ,
0: ਪ੍ਰਾਕਤੀ ਖੇਤੀ ਕਿਵੇਂ ਕਰ ਸਕਾ ਹੈ, ਕਿਉਂਕਿ ਸੈ ਤਿੰਨਾਂ ਵੱਲ ਨਾ ਤਾਂ ਖਾਦ ਏ, ਨਾ ਤਾਂ ਗਾਏ ਰੱਖੀ ਸਕਦੇ, ਨਾ ਤਾਂ ਸੈ ਕੋਈ ਮਤਲਬ ਮਾਰਕੀਟ 'ਤੇ ਤਾਂ ਕੋਈ ਚੀਜ਼ ਲੈਣੀ ਨਹੀਂ ਆਏ ਜੇ ਜਹਾਂ ਦੇ ਸਿਆਣੇ ਲੋਕ ਘਰ ਹੈ, ਤਾਂ ਤਿੰਨਾਂ ਕਿਆ ਕਰਨਾ ਫਿਰ? ਤਾਂ ਤਿੰਨਾਂ ਸਿੰਘ ਜੇ ਮੰਨਿਆ ਹਰ ਗਾਂਵ ਆਹਾਂ ਦੇ ਪੰਚਾਇਤ ਬਫੜੀ ਕਲਸਟਰ ਹੈ ਮੰਨਿਆ, 5-6 ਗਾਂਵ ਜੋ ਵੀ ਸਾਰੇ ਲੈ ਇਸ ਵਿੱਚ, ਤਿੰਨਾਂ ਲੋਕਾਂ 'ਚ ਜੀਵਾਮ੍ਰਿਤ ਲੈਣਾ ਜਾਂ ਤਿੰਨਾਂ ਜੇ ਕੋਈ ਬੀਜ ਅੰਮ੍ਰਿਤ ਲੈਣਾ, ਦਰੇਕਾ ਅਸਤਰ ਲੈਣਾ, ਅਗਨੀ ਅਸਤਰ ਲੈਣਾ, ਸਜੇ ਦਵਾਈ ਦੇ ਨਾਮ ਦੱਸਾਂ ਦਾ ਮੈਂ
1: ਜੀ ਜੀ। ਕਹਿੰਦੇ
0: ਇਸ ਤੋਂ ਇਲਾਵਾ ਜੇ ਆਹਾਂ ਦਾ ਤੀਆਂ ਜੇ ਜੀਵਾਮ੍ਰਿਤ ਹੈ, ਫਿਰ ਆਪਣਾ ਘਨ ਜੀਵ ਅੰਮ੍ਰਿਤ ਹੈ, ਹਜੇ ਖਾਦੀ ਦਾ ਨਾਂ ਹੈ ਇਹ, ਅਗਰ ਇਹ ਚੀਜ਼ਾਂ ਜੇ ਤਿੰਨਾਂ ਲੈਣੀ ਤਾਂ ਤਿੰਨਾਂ ਜੋ ਆਪਣੇ ਪੰਚਾਇਤੀ ਦੇ ਬਾਹਰ ਨਹੀਂ ਜਾਣੇ ਪਾਓ, ਉਸ ਵਾਸਤੇ ਸਜੇ ਆਹ ਜੋ ਇੱਕ ਇੱਕ ਬੰਦਾ ਤਿੰਨਾਂ ਜਿਹੜਾ ਚੁਣਿਆ ਵੀ ਤਿੰਨਾਂ ਜੋ 1-1 ਲੱਖ ਰੁਪਏ ਦਾ ਅਨੁਦਾਨ ਦਿੱਤਾ, ਤਿਸ਼ ਕਿਆ ਕੀਤਾ ਤਿਸ਼ ਦੀਆਂ ਜੇ ਪਲਾਸਟਿਕ ਦੇ ਡਰੰਮ ਹੋਈ ਗਏ, ਜਿਤਨੀ ਜੇ ਦਵਾਈ ਤਿਆਰ ਕਰ ਆਏ ਤਾਂ ਮਿਸ਼ਰਣ ਬਣਾਏ ਮਤਲਬ ਗਾਇਰੇ ਗੋਂਤਰਾ 'ਚ, ਤਾਂ ਸਰ ਮਤਾ ਕੰਮ ਆ ਸੈ ਇਹ ਸਾਰੇ ਸਮਾਨ ਨਾਲ ਜੋ ਤਿੰਨੇ ਆਹ ਜੋ ਇਹ ਅਨੁਦਾਨ ਦਿੱਤਾ, ਤਾਂ ਕਿ ਸਰ ਸਾਰੇ ਲੋਕ ਇਸ ਰਾਸ਼ਟਰੀ ਪ੍ਰਾਕਤੀ ਖੇਤੀ ਮਿਸ਼ਨ ਨੇ ਜੁੜਨ, ਕਹਿੰਦੇ ਆਪਣੇ ਆਪਣੇ ਖੇਤਰਾਂ 'ਚ ਜੇ ਆ ਤਾਂ ਸਹਿ ਪ੍ਰਾਕਤੀ ਖੇਤੀ ਕਰਨਾ।
1: ਤੁਹਾਡੇ ਗਲਾਣ ਦਾ ਇਹ ਮਤਲਬ ਆ ਜਿਸ ਕੁਸੀ ਜੋ ਮੰਨਿਆ ਇਹ 1 ਲੱਖ ਰੁਪਏ ਦਾ ਅਨੁਦਾਨ ਮਿਲਿਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦਵਾਈ ਦੱਸੀ ਆਪਣੇ ਘਰ ਤਿਆਰ ਕਰ ਲਓ,
0: ਪਰ
1: ਜਿਹੜੇ ਜੇ ਨੌਕਰੀ ਪੇਸ਼ੇ ਵਾਲੇ ਜਾਂ ਫਿਰ ਇਤਨਾ ਕੰਮ ਨਹੀਂ ਕਰ ਸਕਦੇ, ਤਿੰਨਾਂ ਜੋ ਦੇ
0: ਸਕਣ,
1: ਇਹਨਾਂ ਦਾ ਕੰਮ ਆਸਾਨ ਹੋ ਜਾਏ,
0: ਆਸਾਨ ਹੋ ਜਾਏ।
1: ਤਾਂ ਜਿਵੇਂ ਜੇ ਮੰਨਿਆ ਕੁਸੀ ਤਿੰਨਾਂ ਤੇ ਕੋਈ ਸਮਾਨ ਲੈਣਾ ਤਾਂ ਹੈ, ਤਿੰਨਾਂ ਜਿਹੜੀਆਂ ਬਈ ਕੋਈ ਚੀਜ਼ ਦਾ ਮੁੱਲ ਦਿੰਦਾ,
0: ਇਸ ਵਿੱਚ ਜੇ ਤਾਂ ਇਸ ਵਿੱਚ ਸਰਕਾਰ ਦੀ ਤਰਫਾ ਤੇ ਜੇ ਆ ਇਹ ਸਾਰੀਆਂ ਚੀਜ਼ਾਂ ਦਾ ਜੇ ਆ ਤਾਂ ਇੱਕ ਰੇਟ ਫਿਕਸ ਕੀਤੇ ਗਏ ਨੇ, ਪੂਰੇ ਹਿਮਾਚਲ 'ਚ ਇੱਕੋ ਜਿਹੇ ਰੇਟ ਹਨ, ਤਿੱਥੇ ਜੇ ਇਹ ਸਮਾਨ ਰੱਖੀ ਰਹੇ ਤਿੱਥੇ ਹੀ ਸਾ ਰੇਟ ਲਿਸਟ ਲਗਾਈ ਤੇਰੀ।
1: ਇਸ ਤੇ ਉਪਰੰਤ ਹੋਰ ਕਿਆ ਕਿਆ ਸੁਵਿਧਾ ਜੇ ਹੈ ਤੁਹਾਨੂੰ ਜੋ ਮਿਲੀ ਵੀ?
0: ਇਸ ਤੇ ਇਲਾਵਾ ਆਸਤਾ ਆਸਤਾ ਵਿਭਾਗ ਦੀ ਤਰਫਾ ਤੇ ਮੈਂ ਇੱਕ ਨੈਟਵਰਕ ਦੇ ਮਾਧਿਅਮ 'ਚ ਆਇਆ, ਹਿਮਾਰ ਆਰਿਆ ਕਰਕੇ ਨੈਟਵਰਕ ਹੈ, ਇਸ ਨੈਟਵਰਕ ਦਾ ਕੰਮ ਕਿਆ ਹੈ ਵੀ ਸਾ ਦੇਸੀ ਸੀਡਾਂ ਦਾ ਕੰਮ ਕਰਾਂ ਸੈ, ਕਹਿੰਦੇ ਤਿੱਥੇ ਸਜੇ ਇਲਾਕੇ ਵਰਕਸ਼ਾਪ ਆਧਾਰਿਤ ਖੇਤਰ ਹੈ ਤਿੰਨਾਂ 'ਚ ਕੰਮ ਕਰਾਂ ਸੈ, ਇਸ 'ਚ ਫਿਰ ਮੈਂ ਥੋੜ੍ਹਾ ਜਿਹਾ ਦੇਸੀ ਬੀਜਾਂ ਜੋ ਧਿਆਨ ਗਿਆ ਕਿ ਭਈ ਇਹਨਾਂ ਜੋ ਬਚਾਉਣਾ, ਕਿਉਂਕਿ ਜਿਹੜੇ ਜਹਾਂ ਪ੍ਰਾਕਤਿਕ ਖੇਤੀ ਅਗਰ ਕਰਨੀ ਅਸਾਂ ਜੇ ਆਪਣੇ ਖੇਤਰਾਂ 'ਚ ਆਹਾਂ ਫਿਰ ਆਹਾਂ ਜੀਵ ਅੰਮ੍ਰਿਤ ਪਾ ਦੇ, ਲੇਕਿਨ ਆਹੀ ਕਿਆ ਕਰਾ ਦੇ ਵੀ ਅਸੀਂ ਜੇ ਆ ਤਾਂ ਆਪਣਾ ਬੀਜ ਜੇ ਆ ਤਾਂ ਅਸੀਂ ਹਾਈਬ੍ਰਿਡ ਲਗਾ ਦੇ, ਕਹਿੰਦੇ ਅਸੀਂ ਜੀਵ ਅੰਮ੍ਰਿਤ ਵੀ ਦੇ ਘਨ ਜੀਵ ਅੰਮ੍ਰਿਤ ਵੀ ਦੇ ਜਾਂ ਤਿਸੋ ਅਸਤਰ ਕੋਈ ਯੂਜ ਕਰਾ ਦੇ ਦਵਾਈ ਦਾ, ਫਿਰ ਸਭ ਪੂਰੀ ਤਰ੍ਹਾਂ ਦਾ ਤੀਸਰਾ ਜੋ ਉਤਪਾਦਨ ਹੈ ਸਭ ਪ੍ਰਾਕਤਿਕ ਨਹੀਂ ਹੋਇਆ ਵੀ ਆ ਫਿਰ।
1: ਬਿਲਕੁਲ, ਤਾਂ ਤੁਹਾਨੂੰ ਦੇ ਗਲਾਣ ਦਾ ਮਤਲਬ ਕਿ ਜਿਹੜਾ ਜੇ ਦੇਸੀ ਬੀਜ ਹੈ ਵੀ ਤੀਜੋ ਬਚਾਉਣਾ,
0: ਤੀਸੋ ਬਚਾਉਣਾ, ਕਹਿੰਦੇ ਤਿਸੋ ਆਪਣੇ ਖੇਤਰਾਂ 'ਚ ਲਗਾਉਣਾ, ਕਿਉਂਕਿ ਤੁਹਾਂ ਦੇਖਿਆ ਹੋਣਾ ਵੀ ਅਬ ਜਿਹੜਾ ਜਹਾਂ ਦਾ ਵਾਤਾਵਰਨ ਹੈ ਬੜਾ ਦੂਸ਼ਿਤ ਹੋ ਚੁੱਕੀ ਰਹਾ
1: ਜੀ,
0: ਚਾਹ ਪ੍ਰਾਕਤੀ ਖੇਤੀ ਕਰਨੀ ਜੇ ਆਹਰਾ ਬੀਜ ਸਹੀ ਨਹੀਂ ਹੋਊਗਾ ਤਾਂ ਅਸੀਂ ਤਿਸ ਜੋ ਨਹੀਂ ਕਰ ਸਕਦੇ ਵੀ ਇਹ, ਜਿਤਨੇ ਜਾਂ ਆਹਰਾ ਹਾਈਬ੍ਰਿਡ ਬੀਜ ਹੈ ਤਿਸੋ ਆਹਰੇ ਜਿਹੜੇ ਜੇ ਅਸਤਰ ਆਹਾਂ ਬਣਾਉਣੇ ਜਾਂ ਤਿੰਨਾਂ 'ਚ ਬਿਮਾਰੀ ਆਈ ਜਾਏ ਤਾਂ ਤਿਹਾ ਬਿਮਾਰੀਆਂ ਜੋ ਕੰਟਰੋਲ ਕਰਨਾ ਜਿਹਾ ਬੜਾ ਮੁਸ਼ਕਲ ਹੋ ਜਾਂ, ਲੇਕਿਨ ਆਹਰਾ ਦੇਸੀ ਸੀਡ ਜੇ

0: ਆਉਂਦਾ ਅਸਾਂ ਜੇ ਹਰੇ ਸਿਆਣੇ ਲਗਾਂ ਤੇ ਆਪਣੇ ਖੇਤਾਂ 'ਚ ਤੇ ਇਸ 'ਚ 99% ਤਾਂ ਬਿਮਾਰੀ ਆਉਂਦੀ ਨਹੀਂ ਹੈ।
1: ਕਿਹੜੀ ਕਿਹੜੀ ਕਿਹੜੀ ਕਿਸਮ ਹੈ ਜਿਹੜੀ ਜਿਵੇਂ
0: ਤੁਸੀਂ ਦੇਖਾ ਹੁਣ ਦੇਸੀ ਬੀਜ ਮੱਕੇ 'ਚ ਲੈ ਲਿਆ ਤੁਸੀਂ ਛਲੀਆਂ 'ਚ ਤਿੰਨਾਂ ਜੋ ਹੈ ਬੋਲਾਂ ਤਾਂ ਹਰੇ ਸਿਆਣੇ ਜਿੱਥੇ 60 ਬੀਜ ਬਾਂਹ ਥੇ 300 ਜੇ ਸੈ 60 ਦਿਨਾਂ 'ਚ ਤਿਆਰ ਵੀ ਹੋਈ ਜਾਂ ਤਾਂ ਤੀਸਰਾ 9 ਹੀ 60 ਬੀਜ ਆ
1: ਜੀ।
0: ਫਿਰ ਇਹਾਂ ਦੀ ਲਾਲ ਮੱਕੀ ਹੈ, ਫਿਰ ਇਹਾਂ ਦੀ ਇੱਕ ਇਹੋ ਜਿਹੇ ਸੇਤੀ ਛਲੀਆਂ ਬੋਲਦੇ ਥੇ ਚਿੱਟੀ ਛਲੀਆਂ ਮਤਲਬ ਸੈ ਬੀਜ ਦਿਖਾ ਬਿਲਕੁਲ ਖਤਮ ਹੋਣੇ ਰਹੀ ਕਗਾਰਾ ਪਰ ਹੈ ਕਿਉਂਕਿ ਹਾਈਬ੍ਰਿਡ ਦਾ ਇਤਨਾ ਜ਼ਿਆਦਾ ਪ੍ਰਕੋਪ ਹੋਈ ਗਿਆ, ਜਿਹੜਾ ਜਹਾਂ ਦਾ ਮੱਕਾ ਇਤਨਾ ਜ਼ਿਆਦਾ ਪ੍ਰਬਲ ਹੋਈ ਗਿਆ ਕਹਿੰਦੇ ਆਹੇ ਪੁਰਾਣੇ ਬੀਜ ਜੇ ਸੈ ਛੜੀ ਤੇ। ਕਣਕ 'ਚ ਲੈ ਲਿਆ ਤੁਸੀਂ ਤਾਂ ਕਣਕ 'ਚ ਦਿਖਾ ਹਾਂ ਦਾ ਖਪਲੀ ਗੇਹੂੰ ਇਸੋ ਜਿਹੇ ਬੋਲਦੇ ਆ ਹਰੀ ਤਰਮੋੜੀ ਗੇਹੂੰ ਹੈ, ਫਿਰ ਯਹਾਂ ਦਾ ਕਣਕੂ ਆ ਇੱਕ, ਫਿਰ ਦਿਖਾ 308, ਫਿਰ ਯਹਾਂ ਦਾ ਕਲਿਆਣ ਹੈ, ਫਿਰ ਯਹਾਂ ਦਾ ਸੋਨਾ ਮੋਤੀ ਹੈ ਇੱਕ, ਫਿਰ ਯਹਾਂ ਦੀ ਬੰਸੀ ਹੈ। ਇਹ ਸਾਰੀ ਪ੍ਰਜਾਤੀ ਜੇ ਯਹਾਂ ਰਹੀਆਂ ਇਹ ਪੁਰਾਣੀ ਕਣਕਾਂ ਦੀਆਂ ਦੇਸੀਆਂ 'ਚ ਤਾਂ ਇਹਨਾਂ 'ਚ ਇੱਕ ਤਾਂ ਬਿਮਾਰੀ ਆਉਂਦੀ ਨਹੀਂ ਹੈ, ਜੇ ਆਈ ਵੀ ਜਾਏ 1% ਬਿਮਾਰੀ ਅਗਰ ਬਾਈ ਚਾਂਸ ਆਈ ਵੀ ਜਾਏ ਤਾਂ ਸਹਿਜ ਹਰੇ ਦਰੇਕਾ ਅਸਤਰ ਹੈ, ਹਰਾ ਅਗਨੀ ਅਸਤਰ ਹੈ, ਇਹਨਾਂ ਅਸਤਰਾਂ ਨੇ ਇਸ ਜੋ ਹੈ ਇਸ ਜੋ ਕਵਰ ਕਰੇ ਸਕਾਂ ਹੈ।
1: ਇਸ ਤੋਂ ਉਪਰੰਤ ਹੋਰ ਕਿਹੜੀ ਦੇ ਫਸਲ
0: ਜਿਹੜੀਆਂ ਜਹਾਂ ਪ੍ਰਕਤੀ ਖੇਤੀ ਮਿਸ਼ਨਾਂ 'ਚ ਜੇ ਇਹ ਆਏ ਤਾਂ ਇਸ ਜਿਹੀਆਂ ਜਹਾਂ ਇਕੱਲੀ ਫਸਲਾਂ ਪਰ ਥੇ ਬਿਲਕੁਲ ਆਏ ਗਿਰੇ ਤਾਂ ਇਹ ਜੋ ਛੱਡੀ ਨੇ ਅਸੀਂ ਮਤਲਬ ਮਿਸ਼ਰਿਤ ਖੇਤੀਆਂ ਪਰ ਗਏ, ਪਹਿਲਾਂ ਤਾਂ ਇੱਕ ਕੰਮ ਤਾਂ ਇਹ ਹੋਈ ਗਿਆ। ਦੂਜੀ ਗੱਲ ਇਹ ਹੋਈ ਵੀ ਸਹਿਜ ਆਹਦੀ ਮਿੱਟੀ ਹੋਈ ਨਾ ਇਸ ਖੇਤਰ ਦੀ, ਇਸ ਦੀ ਪਹਿਚਾਣ ਮੈਂ ਦੱਸਣਾ ਚਾਹਾਂ ਸਾਰੇ ਕਿਸਾਨ ਭਾਈਆਂ ਜੋ ਭਈ ਜਲ ਜੇ ਖੇਤਰਾ ਬਾਏ ਤਾਂ ਤਿਸਦਾ ਤੁਹਾਂ ਕਲਰ ਦਿਖਣਾ ਤਾਂ ਕਲਰ ਜਿਹਾ ਤਾਂ ਕਲਰ ਲਾਲ ਭੂਰਾ ਜਿਹਾ ਆਹਦੀ ਮਿੱਟੀਆਂ ਦਾ। ਲੇਕਿਨ ਜੇ ਤੁਸੀਂ ਪ੍ਰਾਕਿਤਿਕ ਖੇਤੀ ਵਿਧੀਆਂ ਨੇ ਤਿੱਥੇ ਆਛਾਦਨ ਵੀ ਪਾਂਗੇ, ਜੀਵ ਅੰਮ੍ਰਿਤ ਵੀ ਪਾਂਗੇ, ਘਨ ਜੀਵ ਅੰਮ੍ਰਿਤ ਵੀ ਪਾਂਗੇ ਤਾਂ ਸਰ 3 ਜਾਂ 4 ਸਾਲਾਂ 'ਚ ਤੁਸੀਂ ਇਸ ਕੰਮਾਂ ਜੋ ਕਰਦੇ ਰਹਿੰਗੇ ਤਾਂ ਤੁਹਰੀਆਂ ਮਿੱਟੀਆਂ ਦਾ ਕਲਰ ਜਿਹਾ ਥੋੜ੍ਹਾ ਹਲਕਾ ਕਾਲਾ ਰੰਗ ਹੋ ਜਾਣਾ,
1: ਮਤਲਬ ਪਹਿਲ ਕਣੀਆਂ
0: ਪਰਿਸਥਿਤੀਆਂ 'ਚ ਆਈ ਜਾਣਾ। ਅਗਰ ਜੇ ਮਿੱਟੀਆਂ ਦਾ ਜਿਹੜਾ ਹਲਕਾ ਕਾਲਾ ਰੰਗ ਹੋਈ ਗਿਆ ਤਾਂ ਤੁਸੀਂ ਸਮਝੀ ਲੈਣਾ ਵੀ ਤੁਹਾਰੀ ਮਿੱਟੀ ਜਿਹੀ ਹੁਣ ਬਿਲਕੁਲ ਅੱਛੀ ਤਰੀਕੇ ਨੇ ਸਹਿ ਤਿਆਰ ਹੋਏਗੀ, ਠੀਕ ਹੋਏਗੀ। ਇਸ ਤੋਂ ਬਾਅਦ ਕੁਛ ਫਸਲਾਂ ਹੁੰਦੇ ਸਿਆਣੇ ਜਿਹੜੇ ਉਗਾਂ ਥੇ ਤੇਲ ਰੇ ਫਸਲਾਂ ਤਿਆਰ ਕਰਾਂ ਥੇ ਤੋਰੀਆਂ ਲਗਾਂ ਥੇ ਦੇਸੀ ਸਰ੍ਹਾਂ ਲਗਾਂ ਥੇ, ਲੇਕਿਨ ਅੱਜ ਇਹ ਕਿਆ ਕਰਾ ਦੇ ਵੀ ਅੱਜ ਇਹ ਬਿਲਕੁਲ ਹੀ ਛਲੀਆਂ ਪਰ ਆ ਕਣਕਾਂ ਪਰ ਆਈ ਗਿਰੇ। ਇਸ ਕਰਨੇ ਮੈਂ ਥੋੜ੍ਹੀ ਜਿਹੀ ਧਿਆਨ ਹੋਰ ਕਿਸਾਨ ਭਾਈਆਂ ਦਾ ਨਜ਼ਰ ਮਤਲਬ ਇਸ ਪਾਸੇ ਖਾ ਲਿਆਉਣਾ ਚਾਹਾਂ ਵੀ ਜਿਉਂ ਜੇ ਪ੍ਰਾਕਿਤਿਕ ਖੇਤੀ ਸ਼ੁਰੂ ਕੀਤੀ ਤਾਂ ਪ੍ਰਾਕਿਤਿਕ ਖੇਤੀ ਜੋ ਮਤਲਬ ਆਹ ਯੂਰੀਆ ਜੋ ਬੰਦ ਕਰਨਾ ਬਿਲਕੁਲ, ਜਾਂ ਯੂਰੀਆ ਤੋਂ ਇਲਾਵਾ ਦੂਸਰੀ ਖਾਦ ਦੇ 12, 32, 16 ਸਹਿ ਵੀ ਆਹਾਂ ਯੂਜ ਨਹੀਂ ਕਰਨੀ। ਕਿਸਾਨ ਭਾਈਆਂ 'ਤੇ ਸਾਰਿਆਂ 'ਤੇ ਥੋੜ੍ਹਾ ਜਿਹਾ ਆਗਰੇ ਕਰਨਾ ਚਾਹਾਂ ਵੀ ਇਸ ਵਾਸਤੇ ਮੈਂ ਇੱਕ ਛੋਟਾ ਜਿਹਾ ਪਹਿਲ ਕੀਤੀ ਕਿਉਂਕਿ ਆਹਾਰਾ ਜੇ ਜ਼ਮੀਨ ਹੈ ਤਿਹ 'ਚ ਹਨ ਜੋ ਇੱਕ ਬੂੰਦ ਵੀ ਸਿੰਚਾਈ ਵਾਲੀ ਸੁਵਿਧਾ ਨਹੀਂ ਕੀਤੀ ਤੇ ਸਰ ਜੇ ਮੈਂ 18 ਮਰਲੇ ਦਾ ਖੇਤਰ ਥਾ ਤਿਸ 'ਚ ਥੋੜ੍ਹਾ ਜਿਹਾ ਗੰਨੇ ਦਾ ਬੀਜ ਲਗਾਇਆ ਪਿਛਲੇ ਸਾਲ ਅਤੇ ਇੱਥੇ ਜੰਗਲੀ ਜਾਨਵਰ ਬੜਾ ਭਾਰੀ ਨੀਲ ਗਾਏ ਬੜੀ ਫਿਰ ਸੂਰ ਆਈ ਗਏ ਤਿਨੇ ਬੜਾ ਜ਼ਿਆਦਾ ਤਬਾਹ ਕੀਤਾ ਸੈ ਨੁਕਸਾਨ ਕੀਤਾ, ਲੇਕਿਨ ਫਿਰ ਵੀ ਚਲੋ ਤਿਨਾਂ ਦੀ ਰੋਕਥਾਮ ਕੀਤੀ ਕੁਛ ਇਹ ਬਾੜਬੰਦੀ ਕੀਤੀ ਵੀ ਹਾਂ ਤਾਂ ਕਿਸੇ ਘਾਟਾ ਹਨ ਮਤਲਬ ਤਾਂ ਆਹਾਂ ਤੁਸੀਂ ਜੋ ਦੱਸਣਾ ਚਾਹੇ ਵੀ ਪਿਛਲੇ ਇਸ ਸਾਲ ਮੈਂ ਮਿਰਪੁਰਾ 'ਤੇ ਵੀ ਅੱਗੇ ਜਾਏ ਨੇ ਨਾਲਟੀ ਸਟੇਸ਼ਨ ਆਵਾਂ ਨਾਲਟੀਆ 'ਤੇ ਵੀ ਅੰਦਰ ਜਾਏ ਨੇ ਕੋਈ 8 ਕਿਲੋਮੀਟਰ ਦਾ ਡਿਸਟੈਂਸ ਆ ਪਰ ਜਾਏ ਨੇ ਮੈਂ ਬੇਲਣਾ ਟੋੜਿਆ ਇਸ ਗ੍ਰਾਂ 'ਚ 5 ਬੇਲਣੇ ਲੱਗ ਰਹੇ ਅੱਜ ਵੀ ਔਰ ਸਰ ਗੰਨੇ ਦੀ ਖੇਤੀ ਤਾਂ ਨਹੀਂ ਅੱਛੀ ਕਰ ਰਹੇ ਮੈਂ ਤਾਂ ਬੜਾ ਹੈਰਾਨ ਹੋਇਆ ਇਸ ਗਾਂਵਾਂ 'ਚ ਜਾਏ ਨੇ ਔਰ ਪਹਿਲੀ ਵਾਰ ਇਹ 70 ਕਿਲੋ ਸ਼ੱਕਰ ਜੇ ਇਸ ਆਪਣੇ ਘਰਾਂ ਦੀ ਤਿਆਰ ਕੀਤੀ।
1: ਵਾਹ ਜੀ ਵਾਹ।
0: ਤਾਂ ਜੇ ਆਹਾਂ ਦੇ ਗਾਂਵਾਂ 'ਚ ਇਹੜੀਏ ਜਗ੍ਹਾ 'ਚ ਗੰਨਾ ਤਿਆਰ ਹੋਇਆ ਤਿੱਥੇ ਜੇ ਪਾਣੀ ਇੱਕ ਬੂੰਦ ਨਹੀਂ ਦਿੱਤੀ ਵੀ ਤਾਂ ਮੈਂ ਕਿਸਾਨ ਭਾਈਆਂ 'ਤੇ ਆਗਰੇ ਕਰਨਾ ਚਾਹਾਂ ਵੀ ਅਗਰ ਜੇ ਤੁਸੀਂ ਥੋੜ੍ਹਾ ਥੋੜ੍ਹਾ ਚੀਨੀਆਂ ਦਾ ਵੀ ਪ੍ਰਯੋਗ ਘਟਾਈ ਦਿਆ ਇਹ ਨਿਚੋੜ ਨਿਕਲਿਆ ਵੀ ਸਜਾ ਹਰ ਇੱਕ ਘਰ ਦੀ ਚੀਜ਼ ਹੈ ਇਸ 'ਤੇ ਅੱਗੇ ਕੋਈ ਵੀ ਪਿਓਰ ਚੀਜ਼ ਨਹੀਂ ਹੈ ਮਤਲਬ
1: ਕੁਤੇ ਵੀ ਚੀਜ਼ਾਂ ਦੀ
0: ਰੀਸ ਨਹੀਂ ਹੈ ਕੁਤੇ ਵੀ ਤਾਂ ਇਸ ਵਾਰ ਮੈਂ ਕਈਆਂ ਕਿਸਾਨਾਂ ਜੋ ਜੇ ਤਾਂ ਗੰਨੇ ਦਾ ਬੀਜ ਦਿੱਤਾ ਥੋੜ੍ਹਾ ਵੀ ਲਗਾਂਗੇ ਤਾਂ ਥੋੜ੍ਹੀ ਥੋੜ੍ਹੀ ਸ਼ੱਕਰ ਜੇ ਇਸ ਆਪਣੇ ਘਰਾਂ ਯੂਜ ਕਰਾਂ ਮਤਲਬ ਜਾਂ ਲਗਾਉਣਾ ਸ਼ੁਰੂ ਕਰਾਂ
1: ਮਤਲਬ ਇਸ 'ਤੇ ਜੇ ਬਿਮਾਰੀਆਂ ਇਹ ਵੀ ਘਟਣ
0: ਅਗਰ ਬਿਮਾਰੀ ਲੱਗੀ ਵੀ ਪੇਰੀ ਕਹਿੰਦੇ ਇਹ ਖਾਣ ਪੀਣ ਸਹੀ ਰੱਖ ਗਏ ਤਾਂ ਇੱਕ ਹਾਂ ਮਤਲਬ ਕਾਫੀ ਟਾਈਮਾਂ ਤੱਕ ਜੇ ਤਸੇ ਆਪਣਾ ਜੀਵਨ ਬਤੀਤ ਕਰ ਸਕਦੇ।
1: ਬਿਲਕੁਲ ਦੇਖਾ ਲਲਿਤ ਜੀ ਤੁਹਾਂ ਬੜੀ ਅੱਛੀ ਗੱਲਬਾਤ ਦੱਸੀ। ਇਸ ਦੇ ਉਪਰੰਤ ਆਪਣੇ ਕਿਸਾਨ ਕਹਿੰਦੇ ਬਾਗਵਾਨ ਭਾਈ ਭੈਣਾਂ ਜੋ ਜੀ ਐਸੇ ਕਿਆ ਸੰਦੇਸ਼ ਦੇਣਾ ਚਾਹੇ
0: ਜਿਹੜਾ ਜੇ ਤੁਹਾਂ ਦੇ ਆਪਣੇ ਖੇਤਰ ਇਸ ਜੇ ਤੁਹਾਂ ਬਜ਼ੁਰਗ ਏ ਤੁਹਾਂ ਜੋ ਛੱਡੀ ਨੇ
1: ਧਰੋਹਰ
0: ਹੀ ਦਿੱਤੀ ਰਹੀ ਤੁਹਾਂ ਜੋ ਤਿੰਨਾਂ ਦੀ ਕਦਰ ਕਰਾ ਤੁਸੀਂ ਫਲਦਾਰ ਪੌਦੇ ਲਗਾਈ ਦੇ ਕਮ ਸੇ ਕਮ ਤੁਸੀਂ ਆਪਣੇ ਘਰਾਂ ਰਾਹੀਂ ਫਲ ਮਿਲ ਗਾ ਮਤਲਬ ਮੈਂ ਇਹ ਸੰਦੇਸ਼ ਜਾਂ ਵੀ ਸਾਰੇ ਕਿਸਾਨ ਭਾਈ ਜੀ ਦੱਸੇ ਪ੍ਰਕਿਤੀ ਖੇਤੀਆਂ ਨੇ ਜੁੜਨ ਕਹਿੰਦੇ ਆਪਣੇ ਪਰਿਵਾਰ ਦਾ ਕਹਿੰਦੇ ਆਪਣਾ ਸਵਸਥਿਆ ਜੈਸਾ ਬਿਲਕੁਲ ਬਰਕਰਾਰ ਸਹੀ ਰੱਖਣ।
1: ਜੀ ਲਲਿਤ ਕਾਲੀਆ ਜੀ ਤੁਹਾਂ ਬੜੀ ਅੱਛੀ ਜਾਣਕਾਰੀ ਦਿੱਤੀ, ਤੁਹਾਂ ਦੇ ਸਟੂਡੀਓ 'ਚ ਆਏ ਤੁਹਾਂ ਦਾ ਬੜਾ ਬੜਾ ਧੰਨਵਾਦ। ਲੈ ਪਈ ਮੰਗਲਾ ਇਹ ਤਾਂ ਹਾਂ ਸੁਣੀ ਲਈ ਬੜੀ ਜ਼ਰੂਰੀ ਗੱਲਬਾਤ ਨਾ ਕਨੇ ਸੌਗੀ ਹੁਣ ਆਪਣੇ ਕਿਸਾਨ ਕਨੇ ਬਾਗਵਾਨ ਭਾਈ ਭੈਣਾਂ ਕਨੇ

0: ਸਾਂਝਾ ਕਰਨੇ ਅੱਜ ਕੇ ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰ ਦੇ ਥੋਕ ਭਾਵ 33 ਚ ਆਲੂਆ ਦਾ ਭਾਵ ਰਿਹਾ ਪ੍ਰਤੀ 1 ਕਿਲੋ ਦੇ ਹਿਸਾਬ 10 ਤੇ 12 ਰੁਪਈਏ ਆਲੂ ਪਹਾੜੀ ਜਿਹੜਾ ਹੈ ਸਹਿਰੀਆ ਪ੍ਰਤੀ 1 ਕਿਲੋ ਦੇ ਹਿਸਾਬ 14 ਤੇ 16 ਰੁਪਈਏ ਸ਼ਿਮਲਾ ਮਿਰਚ ਪ੍ਰਤੀ 1 ਕਿਲੋ ਦੇ ਹਿਸਾਬ ਰਹੀ 45 ਤੇ 55 ਰੁਪਈਏ ਲਹਸੁਨ ਜਿਹੜਾ ਹੈ ਪ੍ਰਤੀ 1 ਕਿਲੋ ਦੇ ਹਿਸਾਬ ਰਹੀਏ 130 ਤੇ 150 ਰੁਪਈਏ ਚੁਕੰਦਰ ਜਿਹੜਾ ਹੈ ਸਹਿਰੀਆ 40 ਰੁਪਈਏ ਫਲਾਂ ਚ ਗੱਲ ਕਰੀਏ ਤਾਂ ਅਮਰੂਦ ਜਿਹੜਾ ਹੈ ਪ੍ਰਤੀ 1 ਕਿਲੋ ਦੇ ਹਿਸਾਬ ਰਹੀਆ 100 ਤੇ 120 ਰੁਪਈਏ ਖਜੂਰ ਜਿਹੜੇ ਹਨ ਸਹਿਰੇ 25 ਤੇ 40 ਰੁਪਈਏ ਆਮ ਸਫੇਦ ਦਾ ਜਿਹੜਾ ਹੈ ਸਹਿਰੀਆ ਪ੍ਰਤੀ 1 ਕਿਲੋ ਦੇ ਹਿਸਾਬ 70 ਤੇ 75 ਰੁਪਈਏ ਲੀਚੀ ਰਹੀ 150 ਤੇ 160 ਰੁਪਈਏ
1: ਕਹਿੰਦੇ ਜੇ ਜੀਨਸਾਂ ਦੀ ਗੱਲ ਕਰੂੰ ਤਾਂ ਜੀਨਸਾਂ ਵਿੱਚ ਬਾਸਮਤੀ ਚੌਲਾਂ ਦਾ ਭਾਅ ਰਿਹਾ ਪ੍ਰਤੀ ਕਿਲੋ ਦੇ ਹਿਸਾਬ 40 ਤੇ 100 ਰੁਪਈਏ ਕਹਿੰਦੇ ਬੇਗਮੀ ਚੌਲ 30 ਤੇ 40 ਰੁਪਈਏ ਛਲੀਆਂ 20 ਤੇ 30 ਰੁਪਈਏ ਕਹਿੰਦੇ ਉੜਦਾ ਦੀ ਦਾਲ ਰਹੀ 115 ਤੇ 130 ਰੁਪਈਏ ਮੂੰਗੀ 90 ਤੇ 100 ਕਹਿੰਦੇ ਅਲਸੀ 70 ਤੇ 90 ਰੁਪਈਏ ਘਿਓ 500 ਤੇ 650 ਕਹਿੰਦੇ ਗੁੜ 40 ਤੇ 45 ਰੁਪਈਏ ਪ੍ਰਤੀ ਕਿਲੋ ਤਾਂ ਇਸੀ ਨੇ ਸੌਗੀਆਂ ਦੇ ਅੱਜ ਦੇ ਕਾਰਜਕ੍ਰਮ ਕਿਸਾਨ ਵਾਣੀ ਦਾ ਟਾਈਮ ਜਿਸ ਇੱਥੇ ਲੱਗਦਾ ਖਤਮ ਹੋਣਾ ਤਾਂ ਆਪਣੇ ਸਾਰੇ ਸੁਣਨਿਆਂ ਤੇ ਇਸ ਕਾਰਜਕ੍ਰਮ ਜੋ ਇੱਥੇ ਸੰਪੰਨ ਕਰਨੇ ਦੀ ਲੈਂਦੇ ਅਨੁਮਤੀ ਕਰਨ ਬੋਲਦੇ
0: ਨਮਸਕਾਰ
2: अरे अरे अरे क्या कर रहा है इधर इधर इधर हम बोल रहे हैं तेरे बीजू का
3: पुतला बोल रहा
2: है पक्षियों से तो हम खेत को बचा लेते हैं पर इन घातक रसायनों से कैसे बचाएं
3: मतलब
2: देख बेटा तू जो ये अंधाधुन रसायन मिलाता है ना मिट्टी की सेहत बिगड़ने लगी है और जब माटी ही कमजोर पड़ जाएगी तो उपज कैसे सेहतमंद होगी अरे पहले ऐसा नहीं था पूछना अपने बड़े बुजुर्गों से कैसे फसल लहलहाती थी शुद्धता झलकती थी भी तंदुरुस्त और लोग भी वो अब पहली वाली बात कहा
3: परम तो सब ये डाले
2: सब नहीं आज भी लाखों जागरूक किसान परंपरागत विधि से फसल उगा रहे हैं खर्चा कम और उपज की कीमत भी बेहतर पा रहे हैं
3: सच है
2: रे बेटे एक्सपीरियंस से बता रहे हैं धूप में बाल सफेद नहीं किए हैं
3: ठीक है भाई मैं भी आज जल्दी खेती शुरू करूंगा
4: माटी से प्रेम की परंपरा है परंपरागत खेती
1: कार्यक्रम किसान वाणी दे प्रायोजक
0: कृषि कने किसान कल्याण मंत्रालय भारत सरकार।